0: Get ready to move.
1: It's all about the beats. Wow.
2: Only Tune Super Hit Channel.
3: Fizz on 97.1 FM.
4: ਨਾ ਮੈਥੋਂ ਹੋ ਪਰਾਂ ਸੱਜਣਾ
5: ਜ਼ਬਰਦਸਤ ਹਿਟਸ
6: ਮਿਊਜ਼ਿਕ ਨੈਵਰ ਸਾਊਂਡਡ ਬੈਟਰ
7: ਫਜ਼ਾਨ 97.1 FM
8: ਆਈ ਲਵ ਇਟ